0: ਦਸ਼ਮਪਹਾ ਅਨੂਤੁਨਾਇ ਦਸ਼ਮਹਤ ਲਖਾਂਡ ਰੇਡੀਓ ITN ਸਭੇ ਸ਼੍ਰੀਲੰਕੀਆ ਹੰਡ
1: ਵਿਲਾਵ ਪਰਮ 10 ਆਈ
2: ਵਿਲਾਵ ਉਬ ਵਿਤ ਗਿਨਾ